ਹੁਕਮ ਰਜਾਏ ਚਾਨਾ ਨਾਨਕ ਲਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਨ ਜੀਆ ਹੁਕਮ ਲੈ ਵਡਿਆਏ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਇਆ ਹੈ ਇੱਕ ਨਾ ਹੁਕਮੇ ਬਖਸ਼ੇਸ਼ ਇੱਕ ਹੁਕਮੇ ਸਦਾ ਪਵਾਇਆ ਹੈ ਇੱਕ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਪੁਜੇ

ਕਰ ਜਿਨਸੀ ਮਾਇਆ ਜਿਨੂੰ ਪਾਈ, ਕਰ ਕਰ ਦੇਖਿਆ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ, ਜੋ ਤਿਸ ਬਵਾਈ ਸੋਈ ਕਰ ਸੀ, ਫਿਰ ਹੁਕਮ ਨਾ ਕਰਨਾ ਚਾਹੀ, ਸੋ ਪਟਿਸ਼ਾਉ ਸਹਾ ਪਤ ਸਾਈ, ਨਾਨਕ ਰਨ ਰਚਾਈ, ਆਸਾ ਮਿਲਾ ਪਿਲਾਮ, ਸੁੰਬਾੜਾ ਕੀਆ ਸਭ ਕੋਈ, ਕੇ ਬਾਦ ਬਾੜਾ ਟੀਟਾ ਹੋਏ, ਕੀਮਤ ਪਾਏ ਨਾ ਕਾਇਆ ਜਾਏ, ਕਨੇ ਬਲੇ ਤੇਰੇ ਰਹੇ ਸਮਾਏ, ਬਾਲੇ ਮੇਰੇ ਸਾਹਿਬਾ, ਗਰੀੜਾ ਗੰ ਬੈੜਾ ਗੁਨੀ ਗੈਰਾ, ਕੋਈ ਨਾ ਜਨਾ ਤੇਰਾ ਕਿਤਾ ਕੇ ਬਾਦ ਛਿੜਾ ਰਹਾਓ, ਸਭ ਸੁਰਤੀ ਮਿਲ ਸੁਰਤ ਕਮਾਏ, ਕਟ ਸਭ ਮਿਲ ਸਭ ਕਿਮਿਤ ਮਿਲ ਕਿਮਿਤ ਪਾਈ, ਗਿਆਨੀ ਤਿਆਨੀ ਗੁਰ ਗੁਰ ਹਾਈ, ਕਹਾਂ ਨਾ ਜਾਏ ਤੇਰੀ ਤਿਲ ਵਰਿਆਈ, ਸਭ ਸਤ ਸਭ ਤਪ ਸਭ ਚੰਗਿਆਇਆ, ਸਿਧਾ ਕੀਤਾ ਸਿਧਾ ਪੁਰਕਾ ਕਿਆ ਵਰਿਆਇਆ, ਤੁਦਬਿਨ ਸ੍ਰੀ ਕਿਨੈ ਨਾ ਪਾਇਆ, ਕਰਮਲੈ ਨਾਈ ਤਕ ਰਹਾਇਆ, ਅਕੰਬਲਾ ਕਿਆ ਵਿਛੜਾ, ਸ਼ਿਵ ਤੇ ਤਰੇ ਪਰੇ ਤੰਦਰਾ, ਜਿਸ ਤੂੰ ਦੇ ਤਿਸੇ ਕਿਆ ਛੜਾ, ਨਾਨਕ ਸਚੇ ਸਰਬਰਨ ਹਰਾਮ, ਆਸਾ ਮਿਲਾ ਪਿਲਾਮ, ਅਕ ਜਵੈ ਵਿਸਰਰ ਮਰ ਜਾਓ, ਅਕ ਨਾਉ ਕਾ ਸੱਚ ਨਾਉ, ਸੱਚ ਨਾਮ ਕਿ ਲਗੈ ਬੂਕ, ਉਠ ਬੁਕੈ ਕੈ ਛੜਾਏ ਦੁੱਖ, ਸੋ ਕਿਉ ਵਿਸਰਾਏ ਮੇਰੀ ਮਾਏ, ਸੱਚ ਸਾਹਿਬ ਸੱਚ ਨਾਇ ਰਹਾਓ, ਸੱਚ ਨਾਮ ਕਿ ਟਿਲ ਬੜਿਆਈ, ਅਕ ਟਕੇ ਕਿ ਮਤ ਨਾਇ ਪਾਏ, ਜੇ ਸਹੀ ਮਿਲ ਕੇ ਆਖਣ ਪਾਏ, ਬਾਲਾ ਨਾ ਹੋਵੇ ਗਤ ਨਾ ਜਾਏ, ਨਾਉ ਮਰੇ ਨਾ ਹੋਵੇ ਸੋਗ, ਦੇਦਾ ਰਹੇ ਨਾ ਚੁੱਕੇ ਬੋਗ, ਗੁਣੇ ਉਹ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੇ ਬਾਦ ਆਪ ਤਿਵਾ ਤੇਰੀ ਦਾਟ, ਜਿੰਦੀ ਕਰਕੇ ਕੀਤੀ ਰਤ, ਕਸਮ ਸਰੈ ਤੇ ਕੰਮ ਜਤ, ਨਾਨਕ ਨਭ ਜੈ ਸਨਤ, ਡਰਗ ਗੁਜਰੀ ਮਹਲਾ ਛੋੜਾ, ਹਰ ਕੇ ਜਨ ਸਤਿਗੁਰੂ ਸਤਪੁਰਖਾ, ਬਿਨਾ ਕਰਾ ਗੁਰੂ ਪਾਸ, ਹਮ ਕਿਰੇ ਕਿਰਮ ਸਤਿਗੁਰੂ ਸਰਨਾਈ, ਕਰ ਤਿਆਇ ਨਮ ਪ੍ਰਗਾਸ, ਮੇਰੇ ਮਿਤ ਗੁਰਦੇਵ ਮੋਕਾ ਰਮ ਨਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਾਕਿਆ, ਹਰ ਕਿਰਾਟ ਹਮਰੀ ਰਾਰਾ ਰਹਾਉ, ਹਰ ਜੰਗ ਕੇ ਬਦ ਬਦ ਬਦੇਰੇ, ਜਿੰਗ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਲੈ ਤ੍ਰਿਪਤਾਸ, ਮਿਲਸਨ ਗਟ ਗੁਮ ਪਰਗਾਸ, ਜਿੰਗ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਬਗ ਜਿਮ ਜਮ ਪਾਸ, ਜੋ ਸਤਿਗੁਰੂ ਸਰਨ ਸੰਗਤ ਨਾਹੀ ਆਏ, ਤ੍ਰਿਜਿਗ ਬੇ ਤ੍ਰਿਜਿਗ ਵਾਸ, ਜਿੰਗ ਹਰ ਜਨ ਸਤਿਗੁਰੂ ਸੰਗਤ ਪਾਈ, ਤਿੰਦੁਰ ਮਸਤਕ ਲਿਖਿਆ ਲਿਕਾਸ, ਤਨ ਤਨ ਸਤ ਸੰਗਤ ਜਿਠਾ ਰਸ ਪਾਇਆ, ਮਿਲ ਜਾ ਨਾਨਕ ਨਾਮ ਪਰਗਾਸ, ਡਰਾ ਗੁਜਰੀ ਮਹਲਾ ਪੰਚਵਨ, ਕਹਿਰ ਮਾਛਿਤ ਬੇਉਦਾਮ, ਜਾ ਹਰ ਹਰਿਓ ਪੜਿਆ, ਸਾਹਿਬ ਪਤਰ ਮਾ ਜੰਤੂ ਪਾਏ, ਤੱਕ ਰਿਹਾ ਕਹਿ ਕਰ ਤਰਿਆ, ਮੇਰੇ ਮਦਾਉ ਜੀਤ ਸਿਤ ਸਤਸੰਗਤ ਮਿਲੇ ਸੋ ਤੜਿਆ, ਗੁਰ ਪ੍ਰਸਾਦ ਪਰਮ ਪਤ ਪਾਇਆ, ਸੁਖ ਕਸਤ ਹਰਿਆ ਰਹਾਉ, ਜਨਮ ਪਿਤਾ ਲੋਕ ਸੁਤ ਬਨੀਤਾ, ਕੋਇ ਨੀ ਕਿਸ ਕੀ ਤ੍ਰਿਆ, ਸਿਰ ਸਿਰ ਰਿਹਾਕ ਸੰਭਹੇ, ਤਹ ਕੁਰ ਕਹੇ ਮਮ ਬਾਉ ਖੜਿਆ, ਉਡੇ ਉਡਾ ਵਾਇ ਸੈ ਕੋਸ, ਤਿਸ ਪਛੇ ਪਛੜੇ ਛੜਿਆ, ਤਿੰਗ ਕਵਾਂ ਕਲਵੈ ਕਵਨ ਚੁਗਵਾਨ, ਮੈਂ ਸਿਮਰਨ ਕਾਲੀਆ, ਸਭ ਨਿਦਾਨ ਦਾਸ ਸਿਦਾਨ, ਤਾਕੁਰ ਘਰ ਤਲ ਦਾਰਿਆ, ਜਨ ਨਾਨਕ ਬਲ ਸਤ ਬਲ ਬਾਇਆ, ਤੇਰਾ ਅੰਤ ਨਾ ਪਰਵਾਲਿਆ, ਰਾਗਾ ਸਮਿਲਾ ਛੋਤਾ ਸੋ ਪੁਰਖ, ਏਕ ਓਂਕਾਰ ਸਤਿਗੁਰੂ ਪ੍ਰਸਾਦ, ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਾਮ ਅਗਾਮ ਅਪਾਰਾ, ਸਭ ਟਵੇ ਸਭ ਟਵੇ ਤੁਜੀ, ਹਰ ਸਚੇ ਸਰਨ ਹਾਰਾ, ਸਭ ਜੇ ਤੁਮਰੇ ਜੀ ਤੂੰ ਯਾ ਕਰਾ, ਹਰ ਦਿਵੋ ਸੰਤੋ ਜੀ, ਸਭ ਦੁੱਖ ਬਿਸਰਨ ਹਾਰਾ, ਹਰ ਆਪੇ ਤਾਕੁਰ ਹਰ ਆਪੇ ਸੇਵਕ ਜੀ, ਕਿਆ ਚ ਨਾਨਕ ਜਾਨ ਵਿਛਾਰਾ, ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਜੀ, ਹੈ ਹਰੇਕ ਪੁਰਖ ਸਮਾਨਾ, ਇੱਕ ਦਟੇ ਇੱਕ ਬਿਖਾਰੀ ਜੀ, ਸਭ ਤੇਰੇ ਛੋਕ ਵਿਦਾਨਾ,
tuna pedate ape buktaji hautud bin avarna janam tum parabryam vyan vyanji tere kya gunak bakanam joseve joseve tuji jan nanak ting kurbanam hartyave hartyave tuji se janjug mai sukbasi se mukat paijing hartyaya ji tin tuti jam ki fasi jin nirbau jin har nirbau tyaya ji tin kavau sab gavasi jin sevya mera har ji te har har rup samasi setan setan jin har tyaya ji jan nanak tim bal jasi Tri bhagat bandarji bhare vyan vyanta tri bhagat salahan tuji har anik anek ananta teryanek kare har puja ji tap tape jape vyanta teryanek pare bau simrasat chachi kar kriya kat karam kranta se bhagat bale jananak ji jo babe mere har bhagvanta tunat puraka prampar karta ji tudi bada varna koi tun jug jug eko sada sada tune ko ji tuni chal karta soi tuda pe babai soi varta ji tunape kare so hoi Tudape Srisab Upaji, Tudape Srasab Goi, Janana Kungava Kartekeji, Jo Sabsaka Janoi, Asam Ella Chotam, Tum Karta Sacharmaida Sain, Joto Babai Soitisi, Jotun de Sohau Pai Rahau, Sab teri tu sab nityaya, jisno kirpa kare tinam ratan paya,

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸ ਬਿੰਗ ਕਵਿਯੋ ਵਾਚ ਬੇਨਤੀ ਛੁਪੇ। ਹਮਰੀ ਕਰੋ ਹਾ ਦਰ ਰਾਛਾ, ਪੁਰੰਗ ਹੋਏ ਚਿਤ ਕੀ ਇੱਛਾ। ਤਬ ਛਰਮਾਨ ਮਨ ਰਹਿ ਹਮਰਾ, ਆਪਣਾ ਜਾਂ ਕਰੋ ਪ੍ਰਤਿਪਰਾ। ਹਮਰੇ ਤੂੰ ਸਵਨ ਟੁਕ ਗਾਵੋ, ਆਬਾ ਤੈ ਮੋਹੇ ਬਛਾਵੋ। ਸੁਕੇ ਵੈਸੇ ਮਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਮੋਰ ਰਾਛਾ ਨੀ ਕਰਦਾ ਕਰੀ ਜਾਏ, ਸਵਰਾ ਕਾਕੜੀ ਜਾ। ਪੁਰੰਗ ਹੋਏ ਹਮਰੀ ਆਸ, ਤੁਰ ਬਯੰਕ ਰਹਿ ਪਿਆਸ। ਤੁਮੇ ਛਾਤ ਕੋ ਅਵਰ ਨਾ ਦਿਆਉਂ, ਜੋ ਵਰ ਛਾਉਂ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਰਿਆ, ਛੁਨ ਛੁਨ ਸਤਰੇ ਹਮਾਰੇ ਮਾਰਿਆ। ਹਾਪਤ ਦਾਈ ਮੁਈ ਆਏ ਬਰੀਆਏ, ਮਰੰਗ ਕਾਲ ਕਾ ਤਰਸ ਨਿਵਰ ਜਾਏ।

ਤਿੰਨ ਨਾਲ ਹੈ ਰਹੇ ਹੋ ਜੋ ਜਗ ਏਕ ਬੜ ਛੋਪੇ ਕੋ ਕਹੇ ਛੋਪੇ ਸੰਬਤ ਸ਼ਸਤ੍ਰ ਸਹਿ ਬਣੀ ਜੇ ਅਰਦ ਸਹ ਸੁਨ ਤਿਨ ਕਹੀ ਜੇ ਬ੍ਰਦਰਵ ਸੁਧੀ ਅਸ਼ਟ ਤਿਮੀ ਰਵ ਬਾਰਾ ਤਿਰਸਤ ਧਰੁਵ ਗ੍ਰੰਥ ਸੁਧਾਰ ਸਵਈਏ ਪਾਏ ਅਹੇ ਜਬ ਤੇ ਤੁੰਬੜੇ ਤਬ ਤੇ ਕੋ ਅੰਕ ਤਰਿ ਨਹੀ ਨਾਨੀ ਜੋ ਰਾਮ ਰਹੀਨ ਪੁਰਾਨ ਕੁਰਾਨ ਅਨੇਕ ਕਹਿਨ ਮਨ ਏਕ ਨ ਗਾਨਿਓ ਸਿਮ੍ਰਿਤ ਸ਼ਸਤ੍ਰ ਵੇਦ ਸਭੈ ਬਹੁ ਬੇਟ ਕਹਨ

ਕਹਿ ਨਾਨਕ ਤੇ ਸੁਖ ਹੋਆ ਟਿਟਕਾਰ ਆਨੰਦ ਬਾਜੇ ਮੁੰਦਾਵਨੀ ਮਹਲਾ ਪੰਚਵਾਨ ਤਾਲ ਵਿੱਚ ਕਿੰਬਸਤੂ ਪਾਇਓ